ਕਲੇਗ ਫਾਨ ਵਿਦਾਲ ਵਾਸ਼ ਤੇ ਬੈ ਮੀਹੁਨ ਨੰਗ ਉਡੁਨਾਈ ਬਿਮੂ ਰਿਜ਼ਕ ਦੇਵਨੀ ਖਾ ਕਹੀਏ ਨੁਅਤ ਇਵ ਮਾਈ ਫੇਨੁ ਮਿਲਕ ਵੇ ਗਿਮਵਨੀ ਖਾ ਕੰ ਹਈਏ ਅਧਿ ਮਰਵੇ ਫਾਵਾ ਤਕੇਤਿੰ ਦਿਰੇ ਤਕੇਤਿ ਨਿਰੁਵਾ ਦਿਰੇ ਤਕੇਤਿੰ ਮਰਵੇ ਫਾਵਾ ਤਕੇਤਿ ਨਿਰੁਵਨੀ ਖਾ ਕਹੀਏ ਅਧਿ ਇਮਿਹਾ ਖੰਤ ਤਦਬੀਰੁ ਖੁਰਵਨੀ ਖਾ ਕਹੀਏ ਫਾਹੇ ਏਵਰਿਮ ਬੁਨਾ ਨਿਤੇ ਏਈ ਅੱਲੋਹੇ ਦਿਨ ਖਲੇਗ ਫਾਨ ਵਿਦਾਲ ਵਾਸ਼ ਫਾਹੇ ਤੇ ਬੈ ਮੀਹੂ ਇਕਲਾਂਗੇ ਥਕਵਾ ਵਿਰ ਨੁਵਨੀ ਹਈਏ।

0: ਇਹ ਅਜ਼ਾਬ ਐਸ ਜਿਹੁਣੀ ਮਾ ਦੈਂਤਿਆ ਬੈ ਮੀ ਹੂੰ ਇਖਲਾਂ ਗਿੰਗ ਈਮਾਮ ਵੀ ਹੈ ਅਦੀ ਅੰਗਵਾਨ ਤੇ ਬੈ ਮੀ ਹੂੰ ਤਿਯ ਈਮਾਮ ਵਨੀ ਮਿਹਾਰ ਹੈ ਤੇ ਬੈ ਮੀ ਹੂੰ ਫਰਸਾਰਾ ਗੇ ਗੁਤੁਮ ਇਹ ਅਜ਼ਾਬ ਨੈਸ ਲਸਵਗਿੰ ਅਵਸ ਵੂੰ ਇਹਦੀ ਉਲੁਣੀ ਮੋਏ
1: ثم قيل للذين ظلموا ذوقوا عذاب الخلد

0: ਹਰਨ ਦੇ ਸ਼ਿੰਕੋ ਮਿਸਤਾ ਕੋ ਤੇ ਮੰਜਦੋ ਆ ਹਰ ਹਾਂ ਵਿੱਚ ਜ਼ਿਆਦੋ ਕੰਬਲ ਕੋ ਫੋਟੋ ਕੰਡ ਗੇਂ ਕੁਣੀ
1: ਲੋ ਮੇਰੇ ਹਿੰਦੂ ਦਾ ਕਰ ਫੜੇ ਸਾਫ ਮੋਰੇ ਤੇ ਮੂਨੇ ਜ਼ੁਬਾਨ
2: ਕੋਜ ਸਭ ਕੋ ਦੇ ਮੁਰੜੀ ਕੋਜ ਸਭ ਕੋ ਦੇ ਉਤੇ ਅਗੋਟ ਨੇ ਅਗੇ ਹੋਵੇ ਗੇ ਨੇਨੋ